ਅੱਜ ਯਾਦੇ ਯਾਦੇ ਮਾਤਾ ਨਾ ਇਹ ਵੱਖਾ ਤੀਸ ਖਾਂ ਇਹ ਆਜ ਦੀ ਬਫੀਸ ਔਰ ਇਹ ਵੱਖਾ ਇਹ ਆਜ ਦੀ ਐਨੀਵਰਸਰੀ ਔਰ ਦੀ ਵਿਜ਼ਿਟ ਇਸ ਨੇ ਕਿੱਕ ਆਫ ਇਹ ਆਜ ਦੀ ਸੀਰੀਜ਼ ਔਨ ਲਿੰਕੋ ਇਹ ਆਜ ਦੀ ਦੀ ਟ੍ਰਿਪਸ ਔਨ ਲਿੰਕੋ ਇਹ ਆਜ ਲੀਓ ਕਿ ਇਹ ਆਜ ਇਹ ਲਿਸਟ ਔਰ ਲਿਸਟ ਇਹ ਵੱਖਾ ਕੋ ਯਾਦੀ ਨਾਸ ਕੋ ਦੀ ਖੁਸ਼ੀ ਇਹ ਤਮੋ ਅਤੋ ਲਿਸਟ ਇਹ ਦੀ ਤੈਗੋ ਤੋ ਯਾ ਕੋ ਇਹ ਆਜ ਦੀ ਇਟਾਲੀਅਨ ਯਾਦੀ ਪੈਨਸਲਾ ਔਰ ਇਹ ਆਜ ਦੀ ਯਾ ਸੁਤੀ ਇਹ ਬਫਾ ਤੋ ਜ਼ਿਲੀ ਆਜ ਯਾਦ ਇਹ ਕੋਈ